0: ਆਨ ਮਿਰਸ਼ੁਗਾ ਹੁਨਵਾ ਹਾਲ ਮਿਰਾ ਏ ਬਹੀ ਮੱਖਾ ਗੰਧਵਾ ਹੁਆ ਵਾਹੀ ਕੁਰਵਮੇ
1: ਵਵਾਲਿਦਿਨ ਵਮਾ ਵਲਦ
0: ਅਦੀ ਉਫੰ ਕੁਰਿ ਮੀਹਾ ਆਇ ਏ ਨਾਇ ਉਫੰ ਵੀਹਾ ਬਯਕੁ ਗੰਧਵਮੇ ਏ ਬਹੀ ਆਦਮ ਗੇ ਫਾਨਾਇ ਆਦਮ ਗੇ ਦਰਿਨੇ
1: ਲਕਦ ਖਲਕਨਾ ਲਇਨਸਾਨ ਫੀ ਕਬਦ
0: ਹਮਕਸ਼ਵਰੁਂ ਕਿਮਨ ਰਸਕਲਾਂਗ ਇਨਸਾਨਾ ਹੱਦਵਾ ਵਾਰੁ ਬਲਿ ਉਮਾਯ ਗਦ ਮਸਕਤੁਗ ਤੇਰੇ ਲਿਵੀਮੇ
1: ਅਯਹਸਬੁ ਅਨ ਲਨ ਯਕਦਿਰ ਅਲੈਹਿ ਅਹਦ
0: ਇਕਕੁਇਸ ਏ ਇਨਸਾਨਾ ਗਮਚ ਬਾਰ ਹਿੰਗੁਮ ਕੁਲਦਾਨ ਵਿਗਿਨ ਵਾਨੇ ਕਮੰ ਏਨਾ ਹੀ ਕੁਰਨੀ ਜਿ
1: ਯਕੂਲੁ ਅਹਲਕਤੁ ਮਾਲਲ ਲੁਬਦਾ
0: ਏਨਾ ਬੁਨਤੇ ಗಿನ ವಿಗಂ ವಾ ಮುದಾತಿಮಂ ಖರದಕುನ್ ನಿತಕು ಫೀಮೆ
1: ಅಯಹಸಬು ಅಲ್ಲಂ ಯರಹು ಅಹದ
0: ಏಕಕುವೆಸ್ ಏನಾ ನುದಕೇ ಕಮಂ ಏನಾ ಹೀ ಕುರನೀ ಹಿಯೇ

0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗੇ ਅੱਦੋਵੂੰ
1: ਕੈਸਾ ਕਿੰਬੀ ਅਲਾਰਨਮਾ ਅੰਗਿਆ ਨੇਫੇ ਨਿਵਾਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਨਮਾ ਮਾਸਕ ਐਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਨਮਾ ਇਕਹਿਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨ ਕੁਰਵਾ ਸਿਹਿ ਫਰਵਾ ਹੋਦਵਾ
2: ਕੋਮਿਦ ਵਾਹਕੰ ਇਰੂ ਅਰਣੀ ਦਿਵਹੀ ਐਫਐਮ ਗੇ ਰਾਜ ਜਹਿੰਦਨਾ ਸ਼ੋਇੰ
3: ਰਾਜ ਜਹਿੰਦਨਾ
2: ਹਿਨਿਤੁਮ ਬੁਮਾ ਹਕਤ ਅਦਿ ਹਿਗਾਮ ਮਿਊਜ਼ਿਕ ਆਇਕੋ ਤਿਯਬੇ ਫਣੁੰਗੇ ਦੁਵਸ ਫਸ਼ਮਾ ਫੋਇੰ ਹਰਗੰਡ ਤੋਗੇ ਖਜ਼ਾਨਾਯਾ ਰਾਤੀਫੁੰ ਆ ਬਸਤਕਾ ਸਿਨੇਮਾ ਗਾਦਕਾ ਆ ਫਿਲਮ ਤੋਗੇ ਮਾਲੂਮਾ
4: ਐਸੇਟਾ ਸੈਬੋਨ ਡਰ ਜਣੇ ਦੀਬ
5: ਆਰੇ ਮਿਹਾਰ ਮਾਹਿਰ ਕਾਰਪਣਾ ਗੇ ਤਿਰੁੜਗਣ ਮਾਤਿਰ ਕੁਰਾਸ਼
2: ਹਿੰਦੂਨੂੰਗੇ ਨਾਸਤਾਗੇ ਖਿਆਲ ਤਕਾ ਐਮ ਐਫ ਹੋਗੇ ਖਬਰ ਤੋਗੇ ਸਰਖੀ ਤਕੁਮ ਫਿਸ਼ਗਿੰਗ ਤਿਯਬੇ ਫੁੰਗੇ ਮਕਬੂਲ ਲਵਤੋਗੇ ਤਰਜਮਾਤਾ
6: ਜਬ ਸਈਆ
7: ਬੋਲੂਗਾ ਏੜੀ ਅਨਮੁੰਦਾ ਹੁਰੀਹਾ ਤੁਹਮਤ ਤਕਾਇਕ ਵਸ ਆਹਨ ਉਫਲੁ ਮੇਸ਼ੇ
6: ਚਾਂਦ ਮੇਰੇ ਨਾਮ ਕੋ
2: ਸੋਸ਼ਲ ਮੀਡੀਆਗੇ ਐਮ ਐ ਮਕਬੂਲ ਅੜੁ ਤਕਾ ਏਗੇ ਫਾਹਤੁਗਾਵਾ ਵਾਹਕਤੰ ਅੜੁ ਹਾਲਮਾ
3: ਰਾਜਹਿੰਦਨਾ
2: ਮੀ ਦੁਵਹੁਗੇ ਐਮ ਐ ਫੁਰੀਹਮ ਫੇਸ਼ੁੰ ਕੋਮੇ ਦੁਵਹਕੋ ਹੇਂਦੁਨੁ ਅਗੜਿ ਫਨਰੈਂ ਹਮੈਕਣੇ ਨੂਅਦਿਹ ਏਕੇ ਮੈਗਾਹਰਟਸ ਦਿਵਹਿ ਐਫ ਐਮ
8: ਈਸ਼ਾ ਸਵਾਲੇ ਕੁਰੰਤਾ
9: ਕੋਬਲਾ
8: ਦਿਵਹਿ ਬਹੁਗਾ ਸੁਕੁੰ ਕੁਰੇ ਵੇਯਾ ਕੁਰਤਾ ਕੀ ਕੋਬਾ
9: ਅਲਿਫ ਸੀਨੁ ਨੂਨੁ ਤਾ ਸ਼ਵੀਨ
8: ਰੰਗਲੁ ਫੈਂਵੇਰੁੰ ਐਮੇ ਮੈਕ ਕੋਬੁਨਾਣੀ ਕੀਨੇ
9: ਨਾਣੇ ਫੁਲ ਫਿਲਵ
8: ਵਰ ਰੰਗਲੁ ਵਹਿਤਾ ਫੈਣਨੇ ਗੁਮੇ ਬੁਣਮ ਕੀ ਕੋਬਾ
9: ਲਿਬੇ ਫੁਰਸਤ ਗੇ ਬੇਨੁੰ ਹਿਫੋ ਮੜ ਕੋਬਲਾ ਕੀ ਕੁਰੰ ਕੁਰਾ ਸਵਾਲਤ ਤਮੇ
8: ਮੀ ਤਿਆਰਵਾਣੀ ਦਿਵਹਿ ਐਫਐਮ ਗੇਨਸਤੇ ਸ਼ਵੀਨ ਪ੍ਰੋਗਰਾਮ
9: ਸ਼ਵੀਨ ਪ੍ਰੋਗਰਾਮ ਦਿਵਹਿ ਬੋਗ ਸਵਾਲ ਅਣਨਾ ਕੋਂਗਨ ਕੋ ਅਣਨੀ
8: ਕੋਮੇ ਹੁਕੁਰੁ ਅਦੀ ਹੋਣੀ ਹਿਰ ਦੋਹੇਗਰੇ ਅੱਗੜੀ ਤੀਰੀ ਹੁਗਾ
10: ਸ਼ਵੀਆ